0: ਕੀ ਕਿਹਾ ਸੀ ਮੈਂ ਪਹਿਲਾਂ ਨਾ ਕਿ ਪੰਜਾਬੀਆਂ ਵਾਂਗ ਕੋਈ ਵੀ ਆਪਣੀ ਤਾਰੀਫ ਨਹੀਂ ਕਰਦਾ ਭਾਵੇਂ ਝੂਠੀ ਹੀ ਹੋਵੇ ਕਮਿੰਗ ਅਪ ਦਿਸ ਵਨ ਇਜ਼ ਵਾਜ਼ਿਦ ਪੱਤਰ ਹਸਾਨੀ ਕਾਦਾ
1: ਵਨ ਆਈ ਗਾਟ ਅੰਟਿਲ 10 ਰੈਵੋਲੂਸ਼ਨਾਈਜ਼ ਦ ਮਿਊਜ਼ਿਕ ਬਿਜ਼ਨਸ

0: ਤਾਕੀ ਦੀਆਂ ਗੱਲਾਂ ਛੱਡੋ ਬਸ ਇਹ ਗਸਤਾਖੀ ਨਾ ਕਰ ਬੈਠਿਓ ਕਿ ਤੁਸੀਂ ਸ਼ੋਅ ਮਿਸ ਕਰ ਜਾਵਾਂ ਸਭ ਗੀਤ ਅਗਲਾ ਸੁਣਾਉਂਦੀ ਹੈ ਤੁਹਾਨੂੰ ਸਿੱਧੂ ਮੂਸੇਵਾਲੇ ਦੀ ਆਵਾਜ਼ ਦੇ ਵਿੱਚ ਦਿਸ ਟਰੈਕ ਇਜ਼ ਫੋਰਐਵਰ ਗੋਨਾ ਗਿਵ ਮੀ ਗੂਸ ਬੰਪਸ ਦ ਟਰੈਕ ਐਸ ਵਾਈ ਆਰ
1: ਪੰਜਾਬ ਦੇ ਅੰਦਰ ਸਾਡੀ ਸਰਕਾਰ ਆ ਗਈ 2024 ਮੇ ਹਰਿਆਣਾ ਕੇ ਅੰਦਰ ਸਾਡੀ ਸਰਕਾਰ ਆ ਗਈ 2025 ਮੇ ਹਰਿਆਣਾ ਕੇ ਹਰ ਖੇਤ ਕੇ ਡੋਲੇ ਪੇ ਪਾਣੀ ਪਹੁੰਚੇਗੇ ਯੇ ਹਮਾਰਾ ਵਾਅਦਾ ਨਹੀਂ ਹੈ ਗਾਰੰਟੀ
2: ਹੈ ਯਾ ਸਦਮੂਸਿਆ ਬੇਬੀ ਯਾ

0: ਆਈ ਹੋਪ ਉਮੀਦ ਕਰਦੀ ਹਾਂ ਕਿ ਤੁਸੀਂ ਅੱਜ ਦਾ ਸ਼ੋਅ ਪਸੰਦ ਕੀਤਾ ਹੋਵੇਗਾ ਅਰਦਾਸ ਹੋਣ ਵਾਲਾ ਸਮਾਂ ਆ ਗਿਆ ਜਦੋਂ ਮੈਨੂੰ ਕਹਿਣਾ ਪਊਗਾ ਅਲਵਿਦਾ ਅਗਲੇ ਫਰਾਈਡੇ ਤੱਕ ਤੇ ਅਗਲੇ ਫਰਾਈਡੇ 8:30 ਆਪਾਂ ਦੁਬਾਰਾ ਫਿਰ ਮਿਲਦੇ ਹਾਂ ਡੋਂਟ ਫਰਗੇਟ ਪੁਰਾਣੀਆਂ ਸ਼ੋਅਜ਼ ਜੇ ਤੁਸੀਂ ਨਹੀਂ ਸੁਣੀਆਂ ਯੂ ਕੈਨ ਕੈਚ ਅਪ ਔਨ ਮਿਕਸ ਕਲਾਉਡ ਇਫ ਯੂ ਕਾਂਟ ਫਾਈਂਡ ਇਟ ਸੈਂਡ ਮੀ ਅ ਮੈਸੇਜ ਐਂਡ ਆਈ ਵਿਲ ਹੈਲਪ ਯੂ ਆਊਟ ਲੀਵਿੰਗ ਯੂ ਵਿਦ ਅ ਬਿਊਟੀਫੁਲ ਟਿਊਨ ਬਿਟਵੀਨ ਫਲਾਵਰਸ ਮਚ ਲਵ ਪੀਸ ਆਊਟ ਰੱਬ ਰੱਖਾ ਯਾਰ
1: ਵਕਤ ਕਾਫੀ ਹੋ ਚੁੱਕਿਆ ਹੈ ਕਈਆਂ ਨੂੰ 100 ਕੰਮ ਵੀ ਹੁੰਦੇ ਨੇ ਘਰ ਸੋ ਸਾਡੇ ਅੱਜ ਦੇ ਪ੍ਰੋਗਰਾਮ ਦੀ ਆਖਰੀ ਆਈ
2: ਲੇਡੀ ਬੀਜ਼ ਲਾਸਟ ਪਿਕ